ਪੀਵੇ ਦੁਨੀਆ ਸਾਰੀ ਇਹ ਕੋਈ ਆਦਤ ਨਹੀਂ ਹੈ ਮਾੜੀ ਪਰ ਜੋ ਆਦਤ ਜੂਏ ਬਾਜੀ ਕੁੜੀ ਕਿਵੇਂ ਰਹੂਗੀ ਰਾਜੀ ਅਸਲੀ ਆਦਤ ਉਸਨੂੰ ਚੋਰੀ ਚੋਰੀ ਉਪਰੋਂ ਸੀਨਾ ਦੋਰੀ ਚੋਰੀ